0: ਵਾਹ ਵਾਹ ਵਾਹ ਕਿਆ ਬਾਤ ਹੈ ਜ਼ਬਰਦਸਤ ਸਰ ਬਸ ਅਬ ਆਖਰੀ ਇੱਕ ਗੱਲ ਦੋ ਤਿੰਨ ਮਿੰਟ ਹੈ ਬਸ ਆਖਰੀ
1: ਮਸੂਦਾਨਾ ਸਾਹਿਬ ਕਾ ਯੇ ਸਾਹਮਣੇ ਮੇਰੇ
2: ਤੇਰੀ ਯਾਦ ਆ ਗਈ